ਮੇਰੇ ਜੀਵਰਿਆ ਪਰਦੇਸੀਆਂ ਕਿ ਪਵੇ ਜੰਗਲੇ ਰਾਮ ਕਿ ਤੂੰ ਪਵੇ ਜੰਗਲੇ ਰਾਮ ਸੱਚ ਸਹਿਮ ਮਨਵਸੇ ਕਿ ਪਾਸੇ ਜੰਗਲੇ ਰਾਮ ਬੋਲੇ ਸੇਖ ਫਰੀਦ ਪਿਆਰੇ ਅੱਲੋ ਲਗੇ

ਜਿੰਦਨ ਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਫਰੀਦਾ ਜਿੰਦਨ ਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਖਿੰਤੁਰ ਮੇਖਾ ਅਗਲੀਆਂ

ਆਪੋ ਆਪਣੀ ਕਦੇ ਮੁਸਾਇਕ ਸੇਖ ਸੇਖਾ ਜਾਤੀ ਜਗਨਾ ਕੋਈ ਰਿਹਾ ਸੇਖਾ ਜਾਤੀ ਜਗਨਾ ਕੋਈ ਰਿਹਾ।

बुढ़ा हो से फरीद कंबल लगी दे जैसो भरिया जीवना पीतन होती थी।

छिन छिन और बेहात है, फूटे कर जो पानी शोधन आऊं लागा।

समझ अचेत चेत मन मेरे, समझ अचेत चेत मन मेरे, कथे संत।

ਕਾਵੇ ਉੱਤੇ ਕੁਸਾਏ ਖਾਂ ਸਭੇ ਉੱਠ ਜਾਸੀ ਮੁਕਾਮ ਕਾ ਕਰ ਬੈਠਣਾ ਮੁਕਾਮ ਕਰ ਕਰ ਬੈਠਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨੀ ਚੱਲੋ ਦੁਨੀਆ ਕੈਸੇ ਮੁਕਾਮੇ ਦੁਨੀਆ ਕੈ

त्रेता काय काय त्रिकड धे ते ते धागे गे धागे गे धागे गे

ஆண்ட த்ரேதா தெர கிட்ட தெக்க தா கே நதா தா தா தா தீங்கே.

0: ਮੁਖਜਲੇ ਕੀਤੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

کتنے ہوں پکھار

ਪਾਂਧਰ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਲ ਮੈਂ ਰੋਸ਼ਨ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ।

ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਉਂਦੇ ਆਸਾ ਰਾਗ ਦੇ ਅੰਦਰ ਫਰਮਾਉਂਦੇ ਹਨ, ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਜਦੋਂ ਮਨੁੱਖ ਅਰਦਾਸ ਕਰਦਾ, ਇਸ ਕੋਲੋਂ ਅਰਦਾਸ ਹੁੰਦੀ ਨਹੀਂ, ਕਿਉਂਕਿ ਇਸਦੇ ਪਾਪ ਅੱਗੇ ਆ ਜਾਂਦੇ ਹੈ। ਆਖਦਾ, ਮੈਂ ਕੀ ਮੂੰਹ ਲੈ ਕੇ ਅਰਦਾਸ ਕਰਾਂ? ਤੇ ਪਾਤਸ਼ਾਹ ਆਖਦੇ ਨੇ, ਪਾਪ ਪੁੰਨ ਵੀ ਅੱਗੇ ਆਉਂਦੇ ਨੇ। ਹੰਕਾਰ ਨਾਲ ਕੀਤਾ ਹੋਇਆ ਦਾਨ, ਹਉਮੈ ਨਾਲ ਕੀਤੇ ਹੋਏ ਤੀਰਥ, ਉਹ ਵੀ ਮਨੁੱਖ ਨੂੰ ਅਰਦਾਸ ਕਰਨ ਨਹੀਂ ਦਿੰਦੇ। ਪਾਪ ਪੁੰਨ ਦੋਏ ਸਾਖੀ ਪਾਸ, ਕਿਆ ਮੂੰਹ ਲੈ ਕੀਚੇ ਅਰਦਾਸ। ਭਾਈ ਸਾਹਿਬ ਨੇ ਇੱਕ ਮਿਸਾਲ ਦਿੱਤੀ ਹੈ ਉੱਥੇ ਭਾਈ ਵੀਰ ਸਿੰਘ ਜੀ ਨੇ, ਇਹ ਜੋ ਇੱਲ ਉੱਡਦੀ ਹੈ, ਇੱਲ ਇਸਦਾ ਬੱਚਾ ਇੱਕ ਵਾਰੀ ਬਿਮਾਰ ਹੋ ਗਿਆ ਤੇ ਕੁਝ ਪੰਛੀ ਇਕੱਠੇ ਹੋਏ, ਆਖਣ ਲੱਗੇ, ਸੁਣਿਆ ਇੱਕ ਰੱਬ ਹੈ, ਜੇ ਤੇਰੀ ਮਾਂ ਅਰਦਾਸ ਕਰੇ ਤੇ ਤੂੰ ਰਾਜ਼ੀ ਹੋ ਜਾਏਗਾ। ਇਸ ਨੰਨੇ ਬੱਚੇ ਨੇ ਮਾਂ ਨੂੰ ਆਖਿਆ, ਅਮਾ ਮੇਰੀ ਅਰਦਾਸ ਕਰ ਰੱਬ ਅੱਗੇ, ਮੈਂ ਠੀਕ ਹੋ ਜਾਵਾਂਗਾ। ਮਾਂ ਰੋ ਪਈ, ਆਂਸੂ ਭਰ ਆਏ, ਆਖਣ ਲੱਗੀ, ਬੇਟਾ ਜਿਸ ਰੱਬ ਦੀ ਤੂੰ ਗੱਲ ਕਰਨੇ, ਉਸ ਰੱਬ ਦੇ ਬੱਚੇ, ਉਸਦੇ ਜੀਵ ਜੰਤੂ ਕੋਹ ਕੋਹ ਕੇ ਮੈਂ ਆਪ ਵੀ ਖਾਧੇ ਹਨ ਤੇ ਤੈਨੂੰ ਵੀ ਖਵਾਏ। ਬੱਚਿਆ, ਹੁਣ ਮੈਂ ਅਰਦਾਸ ਕਰਨ ਜੋਗੀ ਰਹੀ ਨਹੀਂ, ਕੀ ਮੂੰਹ ਲੈ ਕੇ ਅਰਦਾਸ ਕਰਾਂ? ਮੇਰੇ ਪਾਪ ਅੱਗੇ ਆਉਂਦੇ ਹਨ, ਮੈਨੂੰ ਅਰਦਾਸ ਨਹੀਂ ਕਰਨ ਦੇ ਤੇ ਨਾ ਹੀ ਮੈਥੋਂ ਅਰਦਾਸ ਹੋ ਸਕਦੀ। ਪਾਤਸ਼ਾਹ ਆਖਦੇ, ਭਗਤ ਆਖਦੇ, ਵੇਖ ਕਿਤਨੇ ਵੱਡੇ ਵੱਡੇ ਪਾਪੀ ਤਰ ਗਏ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਕਰ ਅਰਦਾਸ, ਤੂੰ ਵੀ ਜ਼ਰੂਰ ਤਰੇਗਾ। ਪਰ ਕਿਵੇਂ? ਜਿਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਇੰਜ ਮੁਖਾਤਬ ਹੋ ਕੇ ਰੱਬ ਨੂੰ ਅਰਦਾਸ ਕਰ, ਤੇ ਜੇ ਅਜਾਮਲ ਤਰ ਸਕਦਾ, ਗਨਕਾ ਤਰ ਸਕਦੀ ਹੈ, ਤੇ ਤੇਰੀ ਵੀ ਜ਼ਰੂਰ ਅਰਦਾਸ ਸੁਣੀ ਜਾਏਗੀ। ਆਓ ਆਪਾਂ ਮਿਲ ਕੇ ਕਰੀਏ ਅਰਦਾਸ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿਖਾਉਂਦੇ ਹਨ, ਇਹ ਗੁਰੂ ਕੇ ਸਿੱਖ ਇੰਜ ਬੇਨਤੀ ਕਰ।

ਦਗੜਦੀ ਥਿਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਦਗੜਦੀ ਧਰਮ ਥੀ ਤਾਂ ਦਗੜਦੀ ਥਿਮ ਤਿਰਨਾ ਤਾਗੜਦੀ ਧਰਮ ਦ੍ਰਿਗ ਤਾਂ ਤਾਗੜਦੀ ਦੇਮ ਦਿਰਨਾ ਤਗੜਦਾ।

是。你干嘛吧？你咋的？咋的？你咋？你咋？你把他把他把个他把把把把他把他把把把个他把的咋？你咋咋？你这咋的咋？你这。谁说你咋？谁说你咋？干干嘛办？干嘛办？你咋的？谁咋的？你咋你咋？他他把把把他把他干干干嘛干的？这个的咋？你咋咋？你这这这，动点哪点哪哪？这这你咋你动哪你咋个动点哪？这这。ਦਾਗਰਦੀ ਬਿਕਦੇ ਮੰਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ।

ਆਸਰੇ ਨੇ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋਂ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ, ਤੇ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿੱਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ।

ਰਾਹੀਆਂ ਨੂੰ ਪੁੱਛਦਾ ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਹੈ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ ਪੁੱਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪੁੱਛਦਾ ਹੈ ਰਾਹੀਆਂ ਨੂੰ ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਕੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਕੀ ਹੈ, ਪੁੱਛ ਪੁੱਛ ਕੇ ਨਹੀਂ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਉਹਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਆਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ

जो सुनेगा चित ला के। कबीर साहब फरमान करते ने किसी किस्म का शंका नहीं, सानू तो शंका बनी है ना, अज तक शंका बनी है, अज तक बाणी विचों रब नजर नहीं आया, क्योंकि शंका बनी हुई है। ते शंका जड़ी है डूब दिंदी है, ते कबीर साहब फरमान करदे ने कोई गावै को सुनै हरनामा चित लाए, कोई इस नू चित ला के गा लवे, कोई इस नू चित ला के सुन लवे, ते फिर पता की हुंदा, कहो कबीर संसा नहीं, अंत परम गत पाए, अंत परम गति दी प्राप्ति हो जांदी है, जेड़ा इस बाणी नू चित ला के सुने, जेड़ा इस बाणी नू चित ला के गावे, उस दी परम गति हो जांदी है, मुक्त हो जांदा है, संसार दे विचों बंधना तो रहत हो जांदा, जन्म मरण तो रहत हो जांदा। ते कबीर साहब ने ए भी फुरमान कीता नाल नाल भी, दुनिया दे लोगो इस नू गीत ना जानेओ, बाणी नू गीत ना जानेओ, ए ब्रह्म दी विचार है, ए ब्रह्म दी विचार है, ते असी ते इस बाणी नू गीत ही सुन लिया, गीत ही समझ लिया। कन्ना नू आवाज चंगी लगनी चाहिदी है, दिल शीरवी आवाज होवे, दिल कश आवाज होवे, दिल पजीर आवाज होवे, जेड़ी दिल दे उपर असर पांदी चलदी जाए, ते फिर साडे कन्ना नू चंगी लगदी जांदी है, असी फिर उसकी ट्यून नू, असी फिर उसकी मधुर धुन नू सुन सुन कई मोहित हुंदे जाने हैं, पर उस दी विचार नहीं करदे भी ये गांधी की पई है, कहंदी की पई है, की कह रही है, नहीं सुनिया, अज तक नहीं सुनिया। साहिब गरीब नवाज सचे पातशाह जी महाराज दी कृपा दे नाल बड़ा समा हो गया श्री गुरु ग्रंथ साहिब महाराज नू स्थापित कीतिया होया, ते बड़े बड़े महापुरख आए संसार दे अंदर, व्यक्ति जिन्हां ने रब नू बाणी विचों प्रगट कर लिया, ते बाणी दे विचों रब दे दर्शन कीते, बाणी दा रूप आप हो गया, बाणी दा रूप हो गया, फिर जदों बाणी हिरदे दे अंदर वसी, ओ ब्रह्म दी बाणी है, जो विचार कहंदे हन ओह सच हो जांदा, जो विचार आखदे ने ओह सच हो जांदा। ए ते गल है मनन दी, गुरु साहब ने फरमान कीता, सतगुर बचन तुम्हारे, हे अकाल पुरख परिपूर्ण परमात्म देव जीओ, तुम्हारे बचन, तुहाडे बचन, सतगुर बचन तुम्हारे, निर्गुण निस्तारे, निर्गुणा नू नितार दिंदे ने, जिन्हां दी तरन दी आस नहीं हुंदी ओ तर जांदे ने, महा बिखादी दुष्ट अपवादी ते पुनीत संगारे, महा पापी महा दुष्ट लोग पुनीत हो जांदे ने, जेडे नरकां च जा रहे हुंदे ने ना, उन्हां दा जन्म पौ जांदा, जन्म घुम जांदा, तेरी बाणी सुनन दे नाल। ये गुरु की बाणी है, गुरु की बाणी, ते गुरु की बाणी रसना विचों निकली हुई बाणी, अकाल की बाणी दा ऐसा जादू है, सप नू वस करन वाले ना, कीलन वाले सप नू बीन वजांदे ने, ते बीन दे अंदर कोई उसका जिहड़ा मंत्र है ना ओ गायन करदे ने, ते जहरीले तो जहरीला नाग भी उस मदर धुन नू सुन के ते झूमन लग जांदा। ते सतपुरखा ने फरमान कीता, सप ते कुछ जहरीला नहीं, इंसान बड़ा जहरीला, इंसान दा डंगया होया इंसान पानी नहीं मंगदा, सप दा ते इलाज है, पर इंसान दा डंग इंसान नू वज जावे ना, ओ पुश्तां दर पुश्तां पीढ़ियां दर पीढ़ियां चलदा रहिंदा, ओ डंग निकलदा ही नहीं। इस बाणी नू ब्रह्म दी विचार करके मनन वाले, गुरु करके मनन वाले तर गए ने। साहिब गुरु अर्जन देव जी महाराज पूर्ण गुरु हन, जदों बाणी एकत्र करन लगे ना, गोइंदवाल साहब जी दी धरती दे विच आए, मोहन जी पासों पोथियां लैण वास्ते, ते शब्द गाउणे कीते, अकाल पुरख दी सिफत गाणी शुरू कीती,
ਮਦਰ ਤੰਬੂਰਾ ਵਜਾ ਕੇ ਭੁੰਜੇ ਥੱਲੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਜਿੱਥੇ ਅੱਜ ਵੀ ਮੋਹਨ ਦਾ ਚੁਬਾਰਾ ਬਣਿਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਅੰਦਰ ਉਥੀਆਂ ਮਿਲਣ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੋਥੀਆਂ ਨੂੰ ਜਿਹੜੀਆਂ ਕਿ ਅਜੇ ਗੁਰੂ ਦਾ ਰੂਪ ਨਹੀਂ ਸਨ ਹੋਈਆਂ ਸੰਗ੍ਰਹਿਣ ਨਹੀਂ ਸਨ ਕੀਤੀਆਂ ਗਈਆਂ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁੰਦਰ ਪਾਲਕੀ ਮੰਗਵਾਈ ਸੋਨੇ ਦੀ ਸੋਨੇ ਦੀ ਸੁੰਦਰ ਪਾਲਕੀ ਜਿਹੜੀ ਹੀਰਿਆਂ ਤੇ ਮੋਤੀਆਂ ਨਾਲ ਜੜਤਾ ਹੋਈ ਹੋਈ ਸੀ ਸਤਿਗੁਰੂ ਗਰੀਬ ਨਵਾਜ ਨੇ ਉਸ ਦੇ ਅੰਦਰ ਉਸਦਾ ਨਿਵਾਸ ਕਰਵਾਇਆ ਚੰਦਨ ਦਾ ਚੌਰ ਮੰਗਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਤੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਬੜੇ ਅਦਬ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਵਿਚ ਇਸ ਪੋਥੀਆਂ ਨੂੰ ਲੈ ਕੇ ਆਈਆਂ ਜਿਹੜੀਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਰੂਪ ਹੈ ਬੜਾ ਸਤਿਕਾਰ ਕੀਤਾ ਮਹਾਰਾਜ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰੀ ਸਾਰੀ ਰਾਤ ਚੌਰ ਕਰਦੇ ਰਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਦੱਸ ਦਿੱਤਾ ਵੀ ਇਹ ਗੁਰੂ ਕੀ ਬਾਣੀ ਤਾਰਨ ਯੋਗ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਉਸ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਬਾਤ ਕੇਵਲ ਸ਼ਰਧਾ ਦੀ ਹੈ ਸ਼ੰਕੇ ਦੀ ਬਾਤ ਨਹੀਂ ਸਾਡੀ ਜ਼ਿੰਦਗੀ ਸ਼ੰਕੇ ਨਾਲ ਜੁੜ ਗਈ ਕੋਈ ਵੀ ਗੱਲ ਹੋਵੇ ਨਾ ਅਸੀਂ ਸ਼ੰਕਾ ਪਹਿਲਾਂ ਕਰਦੇ ਬਈ ਇਹ ਗੱਲ ਨਹੀਂ ਹੈ ਤੇ ਸ਼ੰਕਾ ਕਰਨ ਵਾਲੇ ਦਾ ਜੀਵਨ ਜਿਹੜਾ ਨਾ ਵਿਅਰਥ ਚਲਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੌਰ ਕਰਨ ਦੀ ਕੀ ਲੋੜ ਸੀ ਸਾਰੀ ਸਾਰੀ ਰਾਤ ਜਾਗਣ ਦੀ ਕੀ ਲੋੜ ਸੀ ਸ਼ਰਧਾ ਹੈ ਗੁਰੂ ਪ੍ਰਤੀ ਸ਼ਰਧਾ ਪੈਦਾ ਹੋ ਜਾਏ ਅੱਜ ਦੇ ਸਿੱਖ ਦੇ ਅੰਦਰ ਸ਼ਰਧਾ ਨਹੀਂ ਇਹ ਗੱਲ ਨਾਪੀ ਤੋਲੀ ਜਾ ਚੁੱਕੀ ਹੈ ਵੀ ਅੱਜ ਦੇ ਸਿੱਖ ਦੇ ਹਿਰਦੇ ਦੇ ਅੰਦਰ ਸ਼ਰਧਾ ਹੈ ਹੀ ਨਹੀਂ ਗੁਰੂ ਪ੍ਰਤੀ ਕਦੇ ਸ਼ਰਧਾ ਨਹੀਂ ਪ੍ਰਗਟ ਹੋ ਸਕਦੀ ਪਹਿਰਾਵਾ ਜ਼ਰੂਰ ਹੈ ਸ਼ਰਧਾ ਨਹੀਂ ਹੋ ਸਕਦੀ ਜਿਸ ਗੁਰਸਿੱਖ ਦੇ ਹਿਰਦੇ ਅੰਦਰ ਸ਼ਰਧਾ ਹੈ ਨਾ ਪਿਆਰ ਹੈ ਨਾ ਉਸ ਦਾ ਪਿਆਰ ਅੱਖਾਂ ਵਿੱਚੋਂ ਉਮੰਡ ਉਮੰਡ ਕੇ ਬਾਹਰ ਨਿਕਲਦਾ ਉਸ ਦਾ ਪਿਆਰ ਜਿਹੜਾ ਨਾ ਉਸ ਦੀ ਸ਼ਰਧਾ ਹਿਰਦੇ ਵਿੱਚੋਂ ਫੁੱਟ ਫੁੱਟ ਬਾਹਰ ਨਿਕਲਦੀ ਤੇ ਅੱਖਾਂ ਆਂਸੂ ਨਾਲ ਭਰੀਆਂ ਹੁੰਦੀਆਂ ਨੇ ਵੈਰਾਗ ਨਾਲ ਭਰੀਆਂ ਹੁੰਦੀਆਂ ਨੇ ਗੁਰੂ ਕਾ ਸਿੱਖ ਗੁਰੂ ਕੀ ਬਾਤ ਸੁਣ ਕੇ ਕਿੰਤੂ ਨਹੀਂ ਕਰਦਾ ਉਂਗਲ ਨਹੀਂ ਕਰਦਾ ਬਈ ਇਹ ਗੱਲ ਜਿਹੜੀ ਹੈ ਗੁਰੂ ਕੀ ਨਾ ਮੰਨਣ ਯੋਗ ਹੈ ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਕਿ ਸਤਿਗੁਰ ਜੀ ਦਾ ਵੀ ਫੁਰਮਾਨ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਐ ਮੇਰੇ ਮਨਾ ਗੋਬਿੰਦ ਕੀ ਬਾਣੀ ਜਪ ਗੋਬਿੰਦ ਗੋ ਪ੍ਰਤਪਾਲਣਾ ਕਰਨ ਵਾਲਾ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ ਗੋ ਪ੍ਰਿਥਵੀ ਦੀ ਪਾਲਣ ਕਰਨ ਵਾਲਾ ਅਕਾਲ ਪੁਰਖ ਮਹਾਰਾਜ ਉਸ ਦੀ ਬਾਣੀ ਨੂੰ ਜਪ ਜਿਹੜਾ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਉਸ ਦੇ ਬ੍ਰਹਮ ਦੀ ਵਿਚਾਰ ਕਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਰਸਾ ਦਿੱਤਾ ਦੀਵਾਨ ਸਜਿਆ ਹੋਇਆ ਸਜੇ ਦੀਵਾਨਾ ਸੰਗਤਾਂ ਭਰਪੂਰ ਹਨ ਰਾਗੀ ਸੰਕੀਰਤਨ ਕਰ ਰਹੇ ਨੇ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਸਥਿਰ ਨੇ ਨਾਰਦ ਮੁਨੀ ਆਇਆ ਤੂੰਬਾ ਵਜਾਉਂਦਾ ਹੋਇਆ ਸੰਗਤ ਵਿੱਚ ਸਾਰੀ ਸੰਗਤ ਦੀ ਬਿਰਤੀ ਟੁੱਟ ਗਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਬਹਿ ਗਿਆ ਹੱਸਣ ਲੱਗ ਗਿਆ ਤੂੰਬਾ ਵਜਾਈ ਜਾ ਰਿਹਾ ਸਿੱਖਾਂ ਨੇ ਉੱਠ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾਰਦ ਮੁਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ ਨਾ ਰੋਕੋ ਨੀ ਇਹਨੂੰ ਝੂਮਣ ਦਿਓ ਮਸਤੀ ਅੰਦਰ ਆਖਿਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਨਾਰਦ ਮੁਨ ਨੇ ਤੂੰਬਾ ਕੀਤਾ ਬੰਦ ਆਪਣੀ ਪ੍ਰੇਮ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰੱਖੀ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਿੱਖਾਂ ਦਾ ਸ਼ੰਕਾ ਨਿਵਿਰਤ ਕਰਨ ਵਾਸਤੇ ਕਹਿਣ ਲੱਗੇ ਮਹਾਰਾਜ ਤੂੰਬਾ ਵਜਾਉਂਦਾ ਆ ਗਿਆ ਸਾਡੀ ਬਿਰਤੀ ਉਖੜ ਗਈ ਕਹਿਣ ਲੱਗੇ ਉਹ ਬਿਰਤੀ ਕਿਹੜੀ ਹੋਵੇ ਜਿਹੜੀ ਉਖੜ ਜਾਏ ਉਹ ਸਮਾਧੀ ਕਿਹੜੀ ਹੋਵੇ ਜਿਹੜੀ ਉਖੜ ਜਾਏ ਸਮਾਧੀ ਲੱਗੀ ਹੋਵੇ ਸੰਸਾਰ ਚ ਭਾਵੇਂ ਜਿੰਨਾ ਸ਼ੋਰ ਗੁੱਲ ਮਰਜੀ ਹੋਵੇ ਬਿਰਤੀ ਉਖੜੇ ਨਾ ਸਮਾਧੀ ਉਖੜੇ ਨਾ ਜੇ ਕਿਸੇ ਦੀ ਗੱਲ ਸੁਣ ਲਈ ਨਾ ਕੰਨ ਦੂਜੇ ਪਾਸੇ ਖਿੱਚਿਆ ਗਿਆ ਸਮਝੋ ਅਜੇ ਅੰਦਰਲਾ ਰਸ ਪ੍ਰਗਟ ਨਹੀਂ ਹੋਇਆ ਬਾਹਰਲੇ ਰਸ ਦਾ ਹੀ ਉਮੀਦਦਾਰ ਹੈ ਇਨਸਾਨ ਜਿਹੜਾ ਗੱਲਾਂ ਸੁਣਨ ਲੱਗ ਜਾਂਦਾ ਅਸੀਂ ਪਾਠ ਪੜ੍ਹਦੇ ਹੋਈਏ ਨਾ ਤੇ ਝੱਟ ਗੁਟਕਾ ਬੰਦ ਕਰ ਦੀਦਾ ਕੋਈ ਆ ਜਾਵੇ ਉਸ ਦੀ ਗੱਲ ਸੁਣਨ ਲੱਗ ਜੀ ਦੀ ਹੈ ਸੁਣਾ ਗੱਲ ਬਾਣੀ ਭਾਵੇਂ ਅੱਧ ਵਿਚਕਾਰ ਰਹਿ ਜੇ ਭਾਵੇਂ ਪੰਜਵੀਂ ਪੌੜੀ ਹੋਵੇ ਤੇ ਭਾਵੇਂ ਸੱਤਵੀਂ ਹੋਵੇ ਭਾਵੇਂ ਦਸਵੀਂ ਹੋਵੇ ਪੜ੍ਹਦੇ ਨਹੀਂ
ਨਾਲ ਨਾਲ ਫਿਰ ਕਈ ਵਾਰੀ ਬਾਣੀ ਵੀ ਪੜ੍ਹੀ ਜਾਣੇ, ਨਾਲ ਨਾਲ ਉਹਦੇ ਗੱਲਾਂ ਵੀ ਕਰੀ ਜਾਣੇ। ਇਹ ਚੰਗੀ ਬਾਣੀ, ਚੰਗਾ ਪਿਆਰ ਹੈ, ਚੰਗਾ ਏ ਬੈਰਾਗ ਹੈ। ਇਹ ਕਿਸ ਪਾਸੇ ਦਾ ਬੈਰਾਗ ਹੈ, ਕਿਸ ਪਾਸੇ ਦੀ ਰੁਟੀਨ ਹੈ, ਕਿਸ ਪਾਸੇ ਦੀ ਸ਼ਰਧਾ ਹੈ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ ਗੱਲਾਂ ਕਰੀ ਜਾਣੀਆਂ। ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕੋਈ ਚਾਹ ਨਾਸ਼ਤਾ ਤਿਆਰ ਹੋ ਕੇ ਆ ਜਾਂਦੀ, ਗੁਟਕਾ ਰੱਖ ਦੀ ਦਾ ਪਹਿਲਾਂ ਉਹ ਛੱਕੀ ਦਾ, ਬਾਅਦ ਵਿੱਚ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੀ ਦੀ ਏ। ਐ ਤੇ ਸਾਡਾ ਪਿਆਰ ਹੈ, ਇਹ ਤੇ ਸਾਡੀ ਸ਼ਰਧਾ, ਸਾਡਾ ਜੀਵਨ ਵੇਖੋ ਵੀ ਕਿੰਨਾ ਕੁ ਅਸਲੀ ਹੈ, ਕਿਤਨਾ ਕੁ ਚੰਗਾ ਜੀਵਨ ਹੈ। ਮਹਾਰਾਜ ਕਹਿਣ ਲੱਗੇ ਤੁਹਾਡੀ ਅਜੇ ਅੰਦਰਲੀ ਬਿਰਤੀ ਪ੍ਰਗਟ ਨਹੀਂ ਹੋਈ, ਸ਼ਰਧਾ ਨਹੀਂ ਪ੍ਰਗਟ ਹੋਈ, ਤੁਹਾਡੀ ਬਿਰਤੀ ਅਜੇ ਰੱਬ ਨਾਲ ਜੁੜੀ ਨਹੀਂ। ਨਹੀਂ ਤੇ ਬਾਹਰੀ ਤੂੰਬਾ ਵੱਜਦਾ ਹੋਵੇ, ਭਾਵੇਂ ਜੋ ਮਰਜ਼ੀ ਵੱਜਦਾ ਹੋਵੇ, ਤੁਹਾਡੀ ਬਿਰਤੀ ਉਖੜੇ ਕਿਵੇਂ ਸਿੱਖੋ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਤੇ ਉਧਾਰ ਹੋ ਜਾਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪ੍ਰੇਮ ਭੇਟ ਕੀਤੇ ਹੋਏ, ਜਿਹੜੇ ਤੀਰ ਸਨ ਨਾ, ਖੰਭ ਸਨ, ਖੰਭ ਤੀਰਾਂ ਦੇ ਨਾਲ ਬੰਨ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪੂਰੇ ਜ਼ੋਰ ਦੇ ਨਾਲ ਚਿੱਲਾ ਚੜਾਇਆ, ਤੀਰ ਚਲਾਇਆ, ਤੀਰ ਬੜੀ ਦੂਰ ਤੱਕ ਗਿਆ, ਚਾਰੇ ਦਿਸ਼ਾ ਵੱਲ ਤੀਰ ਚਲਾ ਕੇ ਮਹਾਰਾਜ ਕਹਿਣ ਲੱਗੇ ਤੀਰ ਲੱਭ ਕੇ ਲਿਆਓ। ਸਾਰੇ ਦੇ ਸਾਰੇ ਸਿੰਘ ਜਿਹੜੇ ਤੀਰ ਲੱਭਣ ਵਾਸਤੇ ਚਲੇ ਗਏ, ਸ਼ਾਮ ਹੋ ਗਈ, ਵਾਪਸ ਆ ਗਏ, ਤੀਰ ਨਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਤੀਰ ਚਲਾਉਂਦੇ ਸੀ, ਅਸੀਂ ਅੱਧੇ ਘੰਟੇ ਘੰਟੇ ਚ ਹੱਦ ਤੀਰ ਲੱਭ ਕੇ ਲੈ ਆਉਂਦੇ ਸੀ, ਅੱਜ ਕਿਹੜੇ ਤੀਰ ਚਲਾਏ ਨੇ ਤੁਸੀਂ ਵੀ, ਅੱਜ ਤੇ ਮਿਲੇ ਹੀ ਨੀ, ਸ਼ਾਮਾਂ ਪੈ ਗਈਆਂ ਨੇ, ਤੀਰ ਲੱਭਿਆ ਹੀ ਨੀ ਕਿਤੇ ਵੀ, ਐਡੀ ਦੂਰ ਜਾਣ ਵਾਲਾ ਤੀਰ ਕਿੱਥੇ ਹੈ। ਮਹਾਰਾਜ ਅਸੀਂ ਬੜੀ ਬੜੀ ਕੋਹਾਂ ਤੱਕ ਤੀਰ ਲੱਭ ਆਏ, ਤੇ ਗਰੀਬ ਨਵਾਜ ਕਹਿਣ ਲੱਗੇ ਤੀਰ ਉਹੀ ਸੀ, ਤੀਰ ਤੁਹਾਡੇ ਇਲਾਕੇ ਵਿੱਚ ਡਿੱਗਣਾ ਸੀ, ਪਰ ਉਸ ਦੇ ਨਾਲ ਬੰਨੇ ਹੋਏ ਹਮਾਂ ਪੰਛੀ ਦੇ ਜਿਹੜੇ ਖੰਭ ਸੀ ਨਾ, ਹੁਮਾ ਪੰਛੀ ਦੇ ਖੰਭ, ਕਈ ਹਮਾਯੂ ਪੰਛੀ ਕਹੀ ਜਾਂਦੇ ਨੇ, ਹਮਾਯੂ ਪੰਛੀ ਨੀ, ਹੁਮਾ ਪੰਛੀ, ਹੁਮਾ ਪੰਛੀ ਦੇ ਜਿਹੜੇ ਖੰਭ ਸਨ ਨਾ, ਜਿਹੜੇ ਤੀਰ ਨਾਲ ਬੰਨ ਦਿੱਤੇ, ਤੇ ਉਹ ਜਿਹੜਾ ਪੰਛੀ ਹੈ ਨਾ, ਉਹ ਰਹਿੰਦਾ ਪਰਲੋਕ ਵਿੱਚ, ਸੱਚਖੰਡ ਵਿੱਚ, ਉਹ ਉਥੇ ਦਾ ਆਦਿ ਹੈ, ਜਿੱਥੇ ਦਾ ਰਹਿਣ ਵਾਲਾ ਪੰਛੀ ਹੈ ਨਾ, ਜਦੋਂ ਤੀਰ ਚਲਾਇਆ ਖੰਭਾਂ ਵਿੱਚ, ਇਤਨੀ ਤਸੀਰ ਵੀ ਤੀਰਾਂ ਨੂੰ ਧੁਰ ਅੰਦਰ ਗੁਰਸਿੱਖ ਦਾ ਨਿਵਾਸ ਹੋਏਗਾ, ਉਥੇ ਜਾ ਕੇ ਗੁਰਸਿੱਖ ਨਿਵਾਸ ਕਰੇਗਾ। ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ, ਜਿਵੇਂ ਪੰਛੀ ਦੇ ਖੰਭ ਤੀਰਾਂ ਨੂੰ ਲੈ ਗਏ ਨੇ, ਇਸ ਤਰ੍ਹਾਂ ਬਾਣੀ ਜਪਣ ਵਾਲੇ ਦਾ ਉਧਾਰ ਸਿੱਧਾ ਹੋਏਗਾ ਤੇ ਚਲਾ ਜਾਏਗਾ, ਉਹ ਉਰਲੇ ਪਾਸੇ ਕਿਤੇ ਨੀ ਖੜੇਗਾ, ਨਾਨ ਸਟਾਪ ਜਾਏਗਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਬ੍ਰਹਮ ਦੀ ਵਿਚਾਰ ਕਰੋ, ਗੀਤ ਸਮਝ ਕੇ ਇਸ ਨੂੰ ਨਾ ਮੰਨੋ, ਗੁਰੂ ਸਮਝ ਕੇ ਇਸ ਦਾ ਪਵਿੱਤਰ

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸਦਾ ਸਰੀਰ। ਨੰਬਰ ਦੋ, ਇਸਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ। ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। So work has to be done on three levels. One on physical level, second on mental level, and third on the spirit level. So jo assi physical level te kam karna hai, Guru Baba ji us diyan kuch instructions dinde han, us diyan hidayatan dinde han ke insaan, dehi teri ek tarti hai, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

0: ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ।
1: ਏ ਮਨ ਦੇਹੀ ਸੋਧ ਤੂੰ ਗੁਰੂ।

ਕੌਣ? ਬੜੀ ਕਮਾਲ ਦੀ ਗੱਲ ਆਖੀ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤ ਆਦਿ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ? ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ? ਨਿਤ ਨਿਤ ਦੁਖੀਏ ਕੌਣ? ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ? ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਤਾਇਆ ਸਦਕੇ ਵਿੱਚ ਦੇ ਕਰਤਾ ਬੀਆ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ, ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ, ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ, ਕੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁੱਖ ਟਿੱਕਾ, ਤਿਤ ਘੱਟ ਨਾਮ ਨਿਵਾਸ, ਉਤਮੱਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ, ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ, ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ, ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ, ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ, ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ, ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ, ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੋਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜਿਊਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੈਡ ਅਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਨੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ, ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ, ਉਹ ਜਿਹੜੀ ਹੈ ਉਹ ਬਚ ਜਾਏਗੀ। ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ।
खाना पीना बोलना चलना सुनना देखना इत्यादि। आओ उस तो बाद क्योंकि महाराज जी ने आख्या भांडा धोए, इस भांडे नूं धोना है, इस शरीर रूपी भांडा है अंदरों मैला होया पिया है, इसनु साफ करना है, इस दी आत्मा नु साफ करना है। सो इस भांडे नु योग बनाना है कि इस नाम रूपी अमृत पै सके। बैस धूप देवो तो दूधे को जावो, इस भांडे नु धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे। इस भांडे च निम्रता होवे, इस भांडे दे विच केयरिंगनैस होवे, गिविंगनैस होवे, इस भांडे दे विच फॉरगिविंगनैस होवे, माफी होवे, इस भांडे दे विच तमाम किस्म दे गुण होण, इस भांडे दे अंदर श्रद्धा होवे, कहिंदे तां इह जाके भांडा शुद्ध हुंदा है। ते जदों इह भांडा शुद्ध हुंदा है, तुसीं इक लैवल ते ते कम कर लिया, हुण अगला है दूसरा लैवल, उह है माइंड दा। माइंड दी साडी बहुत वड्डी प्रॉब्लम है। गुरु तेग बहादुर साहब महाराज आखदे हन

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦੇਰੋ ਪੋਤਾ ਹੈ। ਐ ਮਾਂ ਮੇਰਾ ਮਨ ਮੇਰੇ ਵਸ ਚ ਨਹੀਂ, ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਈਂਡ ਐਂਡ ਯੂ ਵਿਲ ਅਚੀਵ ਸਟਿਲਨੈਸ ਆਫ ਮਾਈਂਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤਾਂ ਮਨ ਨੂੰ ਬੱਚਾ ਆਖਦੇ ਹਨ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ

ਸਰਬੱਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕੇ ਕੀਰਤਨ ਦੇ ਨਾਲ ਮਨ ਜੋੜਿਆ ਹੈ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਕਾਫ਼ੀ ਅਰਸੇ ਕਾਫ਼ੀ ਦਿਨਾਂ ਤੋਂ ਹਫ਼ਤਿਆਂ ਤੋਂ ਕੀਰਤਨ ਸੁਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਦਾਸਾਂ ਨੂੰ ਅਸੀਸਾਂ ਬਖਸ਼ਿਸ਼ ਕੀਤੀਆਂ ਹਨ। ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਜੋ ਸੇਵਾਦਾਰ ਹਨ ਸੇਵਾ ਕਰਦੇ ਹਨ ਗੁਰੂ ਘਰ ਦੀ ਉਹਨਾਂ ਸਰਬੱਤ ਸੰਗਤਾਂ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸਾਂ ਨੂੰ ਬਹੁਤ ਮਾਣ ਬਖਸ਼ਿਸ਼ ਕੀਤਾ ਹੈ। ਤੋ ਆਸ ਕਰਦੇ ਹਾਂ ਆਪ ਸੰਗਤ ਦੇ ਨਾਲ ਇਸੇ ਤਰ੍ਹਾਂ ਹੀ ਦਾਸਾਂ ਦਾ ਪਿਆਰ ਬਣਿਆ ਰਹੇਗਾ। ਜਦੋਂ ਵੀ ਅਸੀਂ ਕਿਤੇ ਫਿਰ ਆਵਾਂਗੇ ਆਪ ਸੰਗਤ ਦੇ ਦਰਸ਼ਨ ਜ਼ਰੂਰ ਕਰਾਂਗੇ। ਅਤੇ ਸਤਸੰਗ ਦੀ ਪੁੱਲਾਂ ਚੁੱਕਾਂ ਮੁਆਫ ਕੀਰਤਨ ਦੇ ਸਤਿਕਾਰ ਸਰਬੱਤ ਸੰਗਤ ਵੱਲੋਂ ਬੇਅੰਤ ਮਾਇਆ ਭੇਟ ਹੋਈ ਹੈ ਗੁਰੂ ਸਾਹਿਬ ਖਜ਼ਾਨੇ ਭਰਪੂਰ ਕਰਨ ਕਿਰਤ ਕਮਾਈਆਂ ਸਫਲ ਕਾਲ ਕੰਟਕ ਦੂਰ ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਾਹਿਤ ਪਿਆਰ ਦਾ ਸਬੂਤ ਦਿੰਦੇ ਸਰ ਚੁਕਾ ਕੇ ਸਾਰੇ ਫਤਿਹ ਬੁਲਾਓਗੇ।

hotel.

ਸੱਚਾ ਸਾਵੇ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਚਿੰਨੇ ਸੱਚਾਂ ਨੇ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ

ਦੁੱਖ ਦਾਰੂ ਸੁਖਰੋ ਪੈ ਜਾ ਸਤਨ ਹੋਏ ਤੂੰ ਕਰਦਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

ਤੁਧ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ ਸੰਸਾਰ। ਕੋਈ ਪਿਆਰਾ ਯਾਰ ਵਿਛੜ ਜਾਵੇ, ਰੁੱਸ ਜਾਵੇ, ਪੁੱਤਰ ਪਿਓ ਕੋਲੋਂ ਰੁੱਸ ਜਾਵੇ, ਮਾਂ ਪਾਸੋਂ ਰੁੱਸ ਜਾਵੇ, ਭੈਣ ਭਰਾਵਾਂ ਨਾਲ ਰੁੱਸ ਜਾਵੇ, ਪਿਆਰਾ ਦੋਸਤ ਦੋਸਤ ਨਾਲ ਰੁੱਸ ਜਾਵੇ, ਜ਼ਿੰਦਗੀ ਜਿਹੜੀ ਹੈ ਵਿਯੋਗ ਯੋਗ ਹੋ ਜਾਂਦੀ ਹੈ, ਹਾਲਤ ਬਿਹਬਲ ਹੋ ਜਾਂਦੀ ਹੈ, ਮੱਛੀ ਦੇ ਤਾਂ ਤੜਪਣ ਲੱਗਦਾ ਹੈ। ਸਿੱਖ ਗੁਰੂ ਨਾਲ ਵਿਛੜ ਜਾਵੇ ਤੇ ਉਹ ਕਹਿੰਦਾ ਤ੍ਰਿਗ ਰਹਿਣਾ ਸੰਸਾਰ, ਤੁਝ ਬਿਨ ਘੜੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ। ਮੌਤ ਦੇ ਦੇ, ਸੰਸਾਰ ਚ ਰਹਿਣਾ ਪ੍ਰਵਾਨ ਨਹੀਂ। ਤੇ ਪਿਆਰ ਦੀ ਹਾਲਤ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਵਰਣਨ ਕੀਤੀ ਹੈ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ, ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀ ਬੁੱਧਵਾਰ ਕੀਤੀ ਹੈ ਨਾ, ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ। ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ, ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆ ਸਿੱਖ ਸੰਗਤਾਂ ਲਾਈਨ ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ੍ਹ ਸਕਣ, ਉਹ ਵੀ ਚੜ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ ਚ ਲੱਗੀ ਹੈ। ਪਰ ਪਿਆਰ ਵਾਰੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ।

ਸੰਸਾਰ ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ, ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ, ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਨਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ, ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ, ਤਾਂ ਕਿ ਜੀਵਨ ਸਫਲ ਹੋ ਜਾਵੇ, ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

ਸੁਖ ਦਾਤਿਆ ਨਿਮਕ ਨਿਮਕ ਬਲਿਆ।

ਸਿੱਖ ਹਰ ਰੰਗ ਅਸ ਸਰ ਰੰਗ ਕਿਲ ਦਿਖ ਹਰ ਰੰਗ ਅਸ ਸਰ ਰੰਗ ਜੈ ਜੈ ਜਗ ਕਾਰਨ ਸ੍ਰੀ ਸਰਬ ਜੈ ਜੈ ਜਗ ਕਾਰਨ।

ਵਡਿਆਈ ਸਮਝਦੇ ਹਨ, ਫਖਰ ਸਮਝਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਡਰ ਦਾ ਕੂਕਰ ਬਣ ਗਿਆ ਹਾਂ, ਕੁੱਤਾ ਬਣ ਗਿਆ ਹਾਂ। ਗੁਰੂ ਗੋਬਿੰਦ ਸਿੰਘ ਸੱਚੇ

ਇੱਥੇ ਸੁਖਿਤ ਜਾਪੀ ਆਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ ਚੰਦ ਦਾ ਉਜਾਲਾ ਛਾਇਆ ਪਿਆ ਸੀ ਗਲੀਆਂ ਬਗੀਚੇ ਹਰ ਪਾਸੇ ਸ਼ਾਂਤੀ ਚੁੱਪ ਸਕੂਨ ਸੀ ਇਹ ਸਵੇਰੇ ਸਵੇਰੇ ਕਲੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਰਾਮਗਾਹ ਦੇ ਤਲੇ ਜਾ ਕੇ ਖਲੋ ਗਿਆ ਉਤਾਂਹ ਨੂੰ ਮੂੰਹ ਕਰਕੇ ਇਹ ਤੱਕਣ ਲੱਗ ਪਿਆ ਵੇਖਣ ਲੱਗ ਪਿਆ ਝਾਕਣ ਲੱਗ ਪਿਆ ਇੱਧਰ ਉੱਧਰ ਵੇਖ ਕੇ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ ਮੈਨੂੰ ਕੋਈ ਤੱਕਦਾ ਤਾਂ ਨਹੀਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵਿਸ਼ਰਾਮ ਗ੍ਰਹਿ ਦੇ ਥੱਲੇ ਖਲੋ ਕੇ ਉੱਪਰ ਨੂੰ ਇੱਕ ਆਵਾਜ਼ ਮਾਰ ਦਿੱਤੀ ਇੱਕ ਸੱਦ ਮਾਰ ਦਿੱਤੀ ਇੱਕ ਹੋਕਾ ਮਾਰ

ਸਵੇਰੇ ਸਵੇਰੇ ਹਾਲੇ ਨਾਮ ਰਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇ ਜਾਗੇ ਨੇ। ਵੈਸੇ ਸਤਿਗੁਰੂ ਜਾਗਤਾ ਹੈ ਦਿਓ, ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮੱਖਣ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਟ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸੱਦ ਹੈ ਤੇ ਕੈਸਾ ਹੋਕਾ ਹੈ। ਇੰਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ।

ਖਿੜਕੀ ਕੀ ਖੋਲ ਦਿੱਤੀ, ਤਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ, ਇੱਕ ਸਰੂ ਕੱਦ ਬੰਦਾ ਖਲੋਤਾ ਹੈ, ਸਫੇਦ ਵਸਤਰ ਪਹਿਨੇ ਨੇ, ਸਫੇਦ ਦਸਤਾਰ ਪਹਿਨੀ ਹੈ, ਸਫੇਦ ਉਸਦੀ ਰਈਸ ਦਾੜੀ ਹੈ, ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵੱਲ ਨੂੰ, ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ। ਲੈਲਾ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ, ਦਿਲ ਫਰੋਸ਼ ਉਹ ਦਿਲ ਵੇਚਣ ਵਾਲੇ, ਕੀ ਦਾਮ ਰੱਖਿਆ ਇਸ ਜਿਨਸ ਦਾ, ਕੀ ਮੁੱਲ ਰੱਖਿਆ ਇਸ ਚੀਜ਼ ਦਾ, ਕੀ ਭਾਵ ਨਿਯਤ ਕੀਤਾ ਹੈ ਉਸਦਾ। ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ, ਹੰਕਾਰ ਉੱਠ ਪਿਆ, ਵਿਦਿਆ ਦਾ ਅਭਿਮਾਨ ਉੱਠ ਖਲੋਤਾ, ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ। ਅੰਦਰ ਇਹਨੂੰ ਕਹਿਣ ਲੱਗਾ, ਆਨੰਦ ਰਾਜ ਦੇਖਿਓ ਮਨਾ, ਦਿਲ ਖਰੀਦਾਰ ਵੀ ਆ ਗਿਆ ਹੈ, ਤੂੰ ਦਿਲ ਫਰੋਸ਼ ਵੀ ਹੈ, ਕੀਮਤ ਘੱਟ ਨਾ ਦੱਸ ਦੇ, ਘੱਟ ਨਾ ਦੱਸ ਦੇ। ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ, ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਹੀ ਨਹੀਂ ਸੀ ਹੋਇਆ, ਕੋਈ ਨਹੀਂ ਸੀ। ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ, ਕਲਗੀਆਂ ਵਾਲੇ ਨੇ ਆਖ ਦਿੱਤਾ, ਕੀ ਭਾਵ ਰੱਖਿਆ ਆਈ, ਕੀ ਮੁੱਲ ਰੱਖਿਆ ਆਈ। ਅੰਦਰ ਇਹਨੂੰ ਕਹਿਣ ਲੱਗਾ, ਹੁਣ ਕੀਮਤ ਘੱਟ ਨਾ ਦੱਸ ਦੇ, ਕੀਮਤ ਘੱਟ ਨਾ ਦੱਸ ਦੇ। ਆਖਣ ਲੱਗਾ, ਮੇਰੇ ਮਾਲਕ ਮੁੱਲ ਪੁੱਛਦੇ ਹੋ, ਜਿਨਸ ਦਾ ਭਾਵ ਪੁੱਛਦੇ ਹੋ, ਕੀਮਤ ਪੁੱਛਦੇ ਹੋ, ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ, ਨਜ਼ਰੇ ਰਹਿਮਤ, ਨਜ਼ਰੀ ਨਜ਼ਰ ਨਿਹਾਲ। ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ, ਕੀਮਤ ਬਹੁਤੀ ਹੈ, ਭਾਵ ਜ਼ਿਆਦਾ ਰੱਖਿਆ ਹੈ, ਮੁੱਲ ਵਾਧੂ ਰੱਖਿਆ ਹੈ, ਜਿਨਸ ਦੀ ਕੀਮਤੀ ਨੇ। ਮੁੜ ਗਿਆ ਨੰਦ ਲਾਲ ਵਾਪਸ ਚਲੇ ਗਿਆ ਆਪਣੇ ਘਰ ਨੂੰ, ਪਰੇਸ਼ਾਨ ਪਸ਼ੇਮਾਨ। ਸਤਿਗੁਰੂ ਸੋਚਣ ਲੱਗੇ, ਕੱਲ ਨੂੰ ਫਿਰ ਆ ਜਾਏਗਾ। ਆ ਗਿਆ, ਸਵੇਰੇ ਆ ਗਿਆ, ਆਉਂਦੇ ਨੇ ਫਿਰ ਇੱਕ ਵਾਰੀ ਸਦਮਾ।

ਰਾਜਾ ਅੰਧ ਰਾਜਾ ਆ ਗਿਆ ਸੱਚੇ ਪਾਤਸ਼ਾਹ ਨੂੰ ਆਖ ਦਿੱਤਾ ਚੀਜ਼ ਮੈਂ ਵੇਖ ਲਈ ਹੈ ਟੱਕ ਲਈ ਹੈ ਤੇਰਾ ਨੰਦ ਲਾਲ ਦਿਲ ਕਸੀਫ ਹੈ ਦਿਲ ਗਲੀਜ਼ ਹੈ ਦਿਲ ਮਹਿਰਾ ਹੈ ਇਹ ਸੁਥਰਾ ਨਹੀਂ ਹੈ ਸਾਫ਼ ਨਹੀਂ ਹੈ ਪਾਕੀਜ਼ਾ ਨਹੀਂ ਹੈ ਇਸ ਲਈ ਇਸ ਨੂੰ ਪਾਕੀਜ਼ਾ ਕਰਨ ਹੱਥ ਜੋੜ ਕੇ ਆਖਣ ਲੱਗਾ ਮੇਰੇ ਮਾਲਕ ਆਪਣੇ ਯੋਗ ਬਣਾ ਲਓ ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ ਸੁਝਾਅ ਦੇ ਦਿਓ ਸੱਚੇ ਪਾਤਸ਼ਾਹ ਕਹਿਣ ਲੱਗਿਆ ਮੇਰਾ ਖਾਲਸਾ ਬੈਠਾ ਨਾ ਮੇਰਾ ਪਿਆਰਾ ਖਾਲਸਾ ਪ੍ਰਭੂ ਦਾ ਪਿਆਰਾ ਖਾਲਸਾ ਬੈਠਾ ਨਾ ਨੰਦ ਲਾਲ ਤੈਨੂੰ ਇੱਕ ਜੁਗਤ ਦੱਸਦਾ ਹਾਂ ਲੰਗਰ ਵਿੱਚ ਚਲੇ ਜਾ ਲੰਗਰ ਵਿੱਚ ਜਾ ਕੇ ਮੇਰੇ ਖਾਲਸੇ ਦੇ ਜਿੰਨੇ ਵਧੀਆ ਬਰਤਨ ਥਾਲ ਗਲਾਸ ਕੋਲੇ ਮਨ ਲਾ ਕੇ ਸਾਫ਼ ਕਰੇਗਾ ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਹੈ ਕਲਮ ਜਲਦੀ ਮੁਰੱਬਰ ਹੋ ਜਾਏਗਾ ਦਿਲ ਸਾਫ਼ ਹੋ ਜਾਏਗਾ ਬਸ ਇਸਨੇ ਗੱਲ ਪੱਲੇ ਬਣ ਲਈ ਸਿੱਧਾ ਸਿੱਧਾ ਹਾਂ ਸਤਿਗੁਰਾਂ ਦੇ ਲੰਗਰ ਵਿੱਚ ਚਲੇ ਗਿਆ ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ ਇਹ ਬਰਤਨ ਸਾਫ਼ ਕਰਨ ਲੱਗ ਪਿਆ ਕਈ ਦਿਨ ਲੰਘ ਕਈ ਦਿਹਾੜੇ ਗੁਜ਼ਰ ਗਏ ਕਈ ਦਹਾਕੇ ਗੁਜ਼ਰ ਗਏ ਇਸ ਨੂੰ ਲੰਗਰ ਦੀ ਸੇਵਾ ਕਰਦਿਆਂ ਸਾਲ ਗੁਜ਼ਰ ਗਏ ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਆਗਰੇ ਤੋਂ ਇੱਥੇ ਨੰਦ ਲਾਲ ਹੋਣਾ ਕਿਤੇ ਖਾਲਸਾ ਜੀ ਤੁਸੀਂ ਵੇਖਿਆ ਹੀ ਨੰਦ ਲਾਲ ਸਿੰਘ ਸਾਹਿਬ ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ ਆਖਣ ਲੱਗੇ ਗੁਰੂ ਨੇ ਇੱਕ ਫਰਮਾਨ ਕਰ ਦਿੱਤਾ ਹੁਕਮ ਕਰ ਦਿੱਤਾ ਲੰਗਰ ਵਿੱਚ ਹੋਵੇਗਾ ਜਾ ਕੇ ਵੇਖ ਲਓ ਬਜ਼ੁਰਗ ਨੇ ਜਾ ਕੇ ਵੇਖਿਆ ਨਾ ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਏ ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ ਬਚਨ ਘੱਟ ਕਰਦਾ ਹੈ ਬਰਤਨ ਜ਼ਿਆਦਾ ਸਾਫ਼ ਕਰਦਾ ਉਸ ਵਿਅਕਤੀ ਨੇ ਮੋਢੇ ਨੂੰ ਹੱਥ ਲਾ ਕੇ ਆਖਿਆ ਨੰਦ ਲਾਲ ਹੋ ਨੰਦ ਲਾਲ ਹੋ ਇਹ ਬੋਲੇ ਨਾ ਆਖਣ ਲੱਗੇ ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ ਬੋਲਦੇ ਨੇ ਕਹਿਣ ਲੱਗਾ ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋ ਇਸ ਲਈ ਨੇ ਮੈਂ ਬੋਲਦਾ ਨੰਦ ਲਾਲ ਕੋਈ ਤੇ ਗੁਪਤੂ ਕਰ ਕੋਈ ਤੇ ਬਚਨ ਕਰ ਇਸਨੇ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵੱਲ ਨੂੰ ਕਹਿਣ ਲੱਗਾ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿ

ਮੈਂ ਪੁੱਛਿਆ ਤੈਨੂੰ ਇੱਥੇ ਖਾਣ ਵਾਸਤੇ ਕੀ ਮਿਲਦਾ ਹੈ? ਨੰਦ ਲਾਲ ਬੜੇ ਸਰਸਾਰੀ ਵਿੱਚ ਕਹਿਣ ਲੱਗਾ, ਸੁਣੋ ਸੁਣੋ ਬਈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਸਤੇ ਜਿਸ ਵੇਲੇ ਪ੍ਰਸ਼ਾਦਾ ਆਉਂਦਾ ਹੈ, ਥਾਲ ਪੋਸ ਕੇ ਸੇਵਾਦਾਰ ਬੜੇ ਇਤਿਹਾਸ ਨਾਲ, ਬੜੀ ਪਰਹੇਜ਼ਗਾਰੀ ਨਾਲ ਔਰ ਬੜੀ ਸਾਵਧਾਨੀ ਨਾਲ ਲਿਆਂਦਾ ਨਾ, ਤੇ ਮਾਲਕ ਪਲੰਗ ਤੇ ਬੈਠ ਕੇ ਉਸ ਨੂੰ ਛਕਦੇ ਨੇ ਤੇ ਫਿਰ ਤੂੰ ਕੀ ਕਰਨਾ ਹੈ? ਆਖਣ ਲੱਗਾ ਜੀ ਮੈਂ ਨੀਂਦ ਲਾ ਕੇ ਥੱਲੇ ਬੈਠ ਜਾਂਦਾ ਹਾਂ, ਉਹਨਾਂ ਦੇ ਜੋੜੇ ਵਿੱਚ ਬਹਿ ਜਾਂਦਾ ਹਾਂ, ਮੰਜੇ ਦੇ ਪਲੰਗ ਦੇ ਕੋਲ ਬੈਠ ਜਾਂਦਾ ਹਾਂ। ਸਤਿਗੁਰੂ ਬੜੀ ਤਬੀਅਤ ਨਾਲ ਸੇਰ ਹੋ ਕੇ ਆਗਾ ਕੇ ਪ੍ਰਸ਼ਾਦਾ ਛਕਦੇ ਨੇ। ਮੈਂ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਵੱਲ ਨੂੰ ਵੇਹਦਾ ਰਹਿੰਦਾ ਹੈ, ਤੱਕਦਾ ਰਹਿੰਦਾ, ਨੀਂਦ ਨਾਲ ਤੱਕਦਾ, ਢਿੱਡ ਭਰ ਕੇ ਤੱਕਦਾ ਹਾਂ ਕਿ ਸਤਿਗੁਰੂ ਪ੍ਰਸ਼ਾਦਾ ਪੈ ਛਕਦੇ ਨੇ। ਜਦੋਂ ਛੱਕ ਕੇ ਸੇਵਾਦਾਰ ਜਲ ਲਿਆਉਂਦਾ ਹੈ ਚੁਲਾ ਕਰਨ ਵਾਸਤੇ, ਪਰੋਲੀ ਕਰਨ ਵਾਸਤੇ, ਤੇ ਸੱਚੇ ਪਾਤਸ਼ਾਹ ਚੁਲਾ ਕਰਕੇ ਪਾਣੀ ਧਰਤੀ ਤੇ ਸੁੱਟਦੇ ਹਨ। ਉਸ ਵੇਲੇ ਉਹਨਾਂ ਦੇ ਦੰਦਾਂ ਨੂੰ ਲੱਗੇ ਹੋਏ ਰੇਜ਼ੇ ਭੋਰੇ ਧਰਤੀ ਤੇ ਡਿੱਗ ਪੈਂਦੇ ਹਨ। ਮੈਂ ਭੱਜ ਕੇ ਉਹ ਚੁੱਕ ਲੈਂਦਾ ਹਾਂ, ਇਹ ਮੇਰੀ ਖੁਰਾਕ ਹੈ, ਮੈਂ ਕਿਸੇ ਹੋਰ ਨੂੰ ਚੁੱਕਣ ਨਹੀਂ ਦਿੰਦਾ। ਖੁਰਾਕ ਸੁਣ ਲਈ? ਮੈਂ ਉਹ ਰੇਜ਼ੇ ਧਰਤੀ ਤੇ ਪਏ ਹੋਏ ਬੜੇ ਇਤਮੀਨਾਨ ਨਾਲ, ਬੜੇ ਪਿਆਰ ਨਾਲ ਛਕਦਾ ਹਾਂ ਔਰ ਤ੍ਰਿਪਤ ਫਿਰਦਾ ਹਾਂ, ਅਗਾਹ ਕੇ ਰਹਿੰਦਾ ਹਾਂ, ਹਰ ਵੇਲੇ ਪ੍ਰਸੰਨ ਹਨ ਤੇ ਇਹ ਮੇਰੀ ਖੁਰਾਕ ਹੈ, ਇਹ ਮੈਨੂੰ ਬਖਸ਼ਿਸ਼, ਇਹ ਮੈਨੂੰ ਰਾਹਮਤ ਉਦੋਂ ਹੋਈ ਹੈ ਜਦੋਂ ਮੈਂ ਆਖਿਆ ਸੀ ਕਿ ਲੈ ਲਓ ਦਿਲ, ਤੇ ਮੈਂ ਆਖਿਆ ਸੀ ਯਕ ਨਿਗਾਹੇ ਜਾਂ ਫਜ਼ਾਇਸ਼ ਬਸ।

साहिब मैं उस्ताद है।

ਰਾਗ ਕੇਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕੇਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਉ ਮਿਲਦੋ ਰਹੇ, ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸਦਾ ਮਹੱਤਵਪੂਰਨ ਸਥਾਨ ਹੈ। ਕੇਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਬ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜਿਆਦੀ ਫੜਫੜਾਹਟ ਤੇ ਲੀਨੀ ਹੈ ਕੇਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਣ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮੱਧਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕੇਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਆਪਣਾ ਇਸ ਰਾਹੀਂ ਸੋਚਣ ਕੱਢੀਆ ਕੀਤਾ ਆਪਾਂ ਆਪਣਾ ਆਪੇ ਹੀ ਲੇਖਾ ਸੰਡੀਆ ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਦਾਰ ਮੰਡੀਆ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁੱਝੀਆ ਮੂਰਖ।

ਕਰਨਾ ਕਿਉਂ ਕਲਾ ਭੇਜੀ ਤੇ ਧਾਰੀਐ ਦੇਖੇ ਕੀਤਾ ਆਪਣਾ ਦਰਖਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਏ ਆਈ ਵਾਰੀਐ ਜਿਸਕੇ ਜੀ ਪ੍ਰਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ।

ਪਾਈ ਹੈ ਆਪਣਾ ਸਾਕਾਰ ਬੁਰੀ ਕਿਉਂ ਕਾਲੀ ਹੈ ਬੰਦਾ ਮੂਲ ਨਾ ਕੀਚੇ ਦਿਲ ਮੀ ਨਗਨੇ ਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉਪਰ ਕਾਲੀਏ।

ਚੱਲੇ ਲੈ ਮਰਦਾਨੇ ਤੂੰ ਸਾਡੇ ਬਸਤਰ ਫੜ ਅਸੀਂ ਵੇਈ ਨਦੀ ਵਿਚ ਇਸ਼ਨਾਨ ਕਰ ਮਰਦਾਨੇ ਨੇ ਬਸਤਰ ਪਕੜੇ ਹਜ਼ੂਰ ਵੇਈ ਨਦੀ ਵਿਚ ਪ੍ਰਵੇਸ਼ ਕਰਦੇ ਹਨ ਚੁੱਭੀ ਮਾਰਦੇ ਹਨ ਪੈਰੀ ਸਾਧ ਸੰਗਤ ਬਾਹਰ ਨਹੀਂ ਨਿਕਲੇ ਆਖੋ ਸੀ ਬਾਬੇ ਨੇ ਐਸੀ ਚੁੱਭੀ ਮਾਰੀ ਮਰਦਾਨਾ ਬੜਾ ਚਿਰ ਉਡੀਕਦਾ ਰਿਹਾ ਪਾਤਸ਼ਾਹ ਹੁਣ ਬਾਹਰ ਆਉਂਦੇ ਹਨ ਹੁਣ ਪਾਣੀ ਵਿਚੋਂ ਬਾਹਰ ਨਿਕਲਦੇ ਪਰ ਹਜ਼ੂਰ ਨਿਕਲੇ ਮਰਦਾਨਾ ਨਦੀ ਦੇ ਕੰਢੇ ਤੇ ਕਦੇ ਇਧਰ ਭੱਜਿਆ ਜਾਂਦਾ ਬਾਬਾ ਕਿਧਰ ਗਏ ਹੋ ਕਦੇ ਇਧਰ ਭੱਜਿਆ

0: ਸਾਹਿਬੀ ਨੂੰ ਜਾ ਕੇ ਲੋਕਾਂ ਨੇ ਕੀਤਾ। ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ, ਬੇਬੇ ਤੇਰੇ ਵੀਰ ਨੇ ਵੇਈ ਨਦੀ ਵਿਚ ਚੁੱਭੀ ਮਾਰੀ ਹੈ, ਬਾਹਰ ਨਹੀਂ ਆਇਆ। ਪ੍ਰੇਮੀ ਤੋਂ ਅੱਖਾਂ ਵਿਚੋਂ ਪਾਣੀ ਵਹਾ ਰਿਹਾ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ ਉਹਨਾਂ ਦੇ ਅੱਖਾਂ ਵਿਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ। ਪਰ ਜੋ ਲੋਕ ਨੁਕਤਾਚੀਨ ਸਨ, ਨਾਸਤਿਕ ਸਨ, ਉਹਨਾਂ ਨੇ ਕਿਹਾ ਗੁਰੂ ਨਾਨਕ ਡੁੱਬ ਗਏ। ਆਖੋ ਸੀ ਦੌਲਤ ਖਾਨ ਨਾਲ ਹਿਸਾਬ ਕਿਤਾਬ ਕਰਨਾ ਸੀ ਮੋਦੀ ਖਾਨੇ ਦਾ। ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ। ਇਸ ਭਾਈਏ ਜਰਾਮ ਨੂੰ ਵੀ ਬੜੀ ਉਦਾਸੀ, ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਉਦਾਸ ਨਾ ਹੋਵੋ। ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾਂ ਨਾਨਕ ਨੂੰ। ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ, ਮੋਦੀ ਖਾਨਾ ਲੈ ਦਿੱਤਾ। ਪਰ ਅੱਜ ਪਤਾ ਨਹੀਂ ਕੀ ਹੋਇਆ, ਬੇਬੇ ਨੇ ਕਿਹਾ ਨਹੀਂ ਤੁਸੀਂ ਉਦਾਸ ਨਾ ਹੋ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ। ਕਿਸੇ ਮਹਾਂਪੁਰਸ਼ ਨੇ ਲਿਖਿਆ ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ, ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ। ਤੂੰ ਲਿਖਿਆ ਕਾਲੂ ਚੰਦ ਦਿਆ ਨੂਰ ਭਰੇ ਚੰਨਾ, ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਏ, ਚੜੇ ਚੰਦ ਤਾਂ ਡੋਬਦਾ ਤਾਰਿਆਂ ਨੂੰ, ਤੂੰ ਤਾਂ ਡੁੱਬਿਆ ਹੋਇਆ ਨੂੰ ਤਾਰਦਾ। ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ। ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ ਤੇ ਮੱਥੇ ਤੇ ਕਾਲਕ ਲੱਗੀ, ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ, ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ। ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ, ਪਰ ਨੀਵਿਆਂ ਤੇ ਝਾਤੀ ਮਾਰਦਾ। ਤੋ ਪਿਆਰੀ ਸਤਸੰਗ, ਸਾਰੇ ਸੁਲਤਾਨਪੁਰ ਚ ਬੜਾ ਪ੍ਰਾਪੇਗੰਡਾ ਹੋ ਰਿਹਾ। ਆਖਿਰਕਾਰ ਹਜ਼ੂਰ ਵੇਈ ਨਦੀ ਦੇ ਵਿੱਚ ਵੀ ਮਾਰ ਕੇ ਕਿੱਥੇ ਪਹੁੰਚੇ? ਸੱਚਖੰਡ ਪਹੁੰਚੇ। ਅੱਗੇ ਨੂਰ ਹੀ ਨੂਰ ਹੈ, ਸੱਚਖੰਡ ਦੇ ਦਰਵਾਜ਼ੇ ਅੱਗੇ ਹਜ਼ੂਰ ਨੇ ਤੱਕਿਆ, ਲਖਾਈ ਮੁਹੰਮਦ, ਲਖਾਈ ਰਾਮਚੰਦ, ਲਖਾਈ ਕ੍ਰਿਸ਼ਨ, ਲਖਾਈ ਗੋਰਖ, ਲਖਾਈ ਦੇਵੀ ਦੇਵਤੇ ਖੜੋਤੇ। ਤੋ ਸਾਹਿਬਾਨ ਇੱਥੇ ਸ਼ਬਦ ਉਚਾਰਨ ਕੀਤਾ ਹੈ, ਜਿਤ ਦਰ ਲਖ ਮੁਹੰਮਦਾਂ, ਲਖ ਬ੍ਰਹਮਾ ਵਿਸ਼ਨ ਮਹੇਸ਼, ਲਖ ਲਖ ਰਾਮ ਵਡੀਰੀਆਂ, ਲਖ ਰਾਹੀ ਲਖ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ, ਪਰ ਭਾਈ ਬਾਲੇ ਵਾਲੀ ਸਾਖੀ ਵਿਚ ਲਿਖੇ ਹੈ। ਹਜ਼ੂਰ ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ, ਉਸ ਜੋਤ ਵੀ ਜਾ ਕੇ ਲੀਨ ਹੋ। ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ, ਆਵਾਜ਼ ਆਈ, ਐ ਨਾਨਕ ਤੁਹਾਨੂੰ ਮਾਤ ਲੋਕ ਚ ਭੇਜਿਆ ਸੀ ਕਲਯੁਗੀ ਜੀਵਾਂ ਦੇ ਉਦਾਹਰਣ, ਮੈਂ ਇਹਨਾਂ ਨੂੰ ਮਾਤ ਲੋਕ ਚ ਭੇਜਿਆ ਸੀ ਕਿ ਜਾ ਕੇ ਮੇਰਾ ਨਾਂ ਜਪਾਉਣਾ, ਪਰ ਇਹਨਾਂ ਨੇ ਮੇਰਾ ਨਾਮ ਨਹੀਂ ਜਪਾਇਆ, ਆਪਣਾ ਨਾਮ ਜਪਾਇਆ। ਆਪਣਾ ਤੋਂ ਕੀ, ਆਪਣੀਆਂ ਜਨਾਨੀਆਂ ਦਾ ਨਾਮ ਜਪਾਇਆ ਹੀਰਾ ਨੇ ਮਾਤ ਲੋਕ। ਇਸ ਵਾਸਤੇ ਇਹ ਮੇਰੇ ਦਰਵਾਜ਼ੇ ਤੱਕ ਤਾਂ ਪਹੁੰਚ ਗਏ ਹਨ, ਮੇਰੇ ਵਿੱਚ ਲੀਨ ਨਹੀਂ ਹੋ ਸਕਦਾ। ਪਿਆਰੀ ਸਾਧ ਸੰਗਤ, ਇਹ ਸਾਖੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੀ ਪਵਿੱਤਰ ਪਾਵਨ ਰਸਮਾਂ ਦੁਆਰਾ ਸੁਣਾਉਂਦੇ ਸਨ। ਹਜ਼ੂਰ ਨੇ ਦੋਵੇਂ ਹੱਥ ਤਾਂ ਉਸ ਵੇਲੇ ਆਵਾਜ਼ ਆਈ, ਕਿਹੜੀ ਆਵਾਜ਼? ਇੱਕ ਓਂਕਾਰ,
1: ਇੱਕ ਓਂਕਾਰ,
0: ਕੋਈ ਰਸਨਾ ਖਾਲੀ ਨਾ ਰਵੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

0: ਇਹ ਨਾਮ ਦੁਨੀਆਂ ਵਿੱਚ ਪਾ। ਇੱਕ ਓਮਕਾਰ ਵਾਹਿਗੁਰੂ ਇੱਕ ਹੈ, ਸਤ ਨਾਮ ਉਹਦਾ ਨਾਮ ਸਤ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ, ਨਿਰਭਉ ਉਹਨੂੰ ਕਿਸੇ ਦਾ ਭੈ ਨਹੀਂ, ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ, ਅਕਾਲ ਮੂਰਤ ਕਾਲ ਤੂੰ ਰਹਿਤ, ਅਜੂਨੀ ਜੂਨੀਆ ਤੂੰ ਵੀ ਰਹਿਤ, ਸਵੈ ਭੰਗੋ ਦਾ ਸੁਤੇ ਪ੍ਰਕਾਸ਼ ਹੈ। ਪਰ ਇਹ ਮਿਲੇਗਾ ਕਿਸ ਤਰ੍ਹਾਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਬਾਬਾ ਜੀ ਵਚਨ ਕਰਦੇ ਸਨ, ਇਹ ਨਾਮ ਪ੍ਰਾਪਤ ਕਰਕੇ ਹਜ਼ੂਰ ਦੀ ਸਮਾਧੀ ਲੱਗ, ਆਵਾਜ਼ ਆਈ ਨਾਨਕ ਜੀ ਕੀ ਕਰ ਰਹੇ ਹੋ? ਤੋ ਹਜ਼ੂਰ ਨੇ ਪਿਆਰ ਨਾਲ ਕਿਹਾ, ਜਪ
1: ਜਪ
0: ਵਾਹਿਗੁਰੂ, ਮੈਂ ਜਪ ਰਿਹਾ। ਕੀ

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ, ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇਹ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ। ਦੁਨੀਆਂ ਆ ਗਈ, ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਅਧੂਰ ਕਹਿਣ ਲੱਗੇ ਮਰਦਾਨਿਆ ਸੱਚਖੰਡ ਗਏ ਸਾਂ। ਸੱਚਖੰਡ? ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਅਧੂਰ ਕਹਿਣ ਲੱਗੇ ਮਰਦਾਨਿਆ ਰੁੱਸ ਕਿਉਂ ਗਿਆ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨਿਆ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਤੋ ਹਜ਼ੂਰ ਕਹਿਣ ਲੱਗੇ ਮਰਦਾਨਿਆ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨਿਆ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨਿਆ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜੀ ਨਹੀਂ ਲੈ ਗਿਆ ਖੁਸਰੀ ਵਾਲੀ। ਮਰਦਾਨਾ ਚਰਨਾਂ ਤੇ ਪਏ, ਪਾਤਸ਼ਾਹ ਜਿਵੇਂ ਤੇਰੇ ਤੋਂ ਪਿਆਰੀ ਸਾਹਸ ਸੰਗਤ। ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋਣਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀਤੀ। ਰੋਣਾ ਉਤੇ ਬਹਿ ਡਿਸਟ੍ਰਿਕਟ ਗੁਜਰਾਂਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ, ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾ ਦੇ ਦਰਸ਼ਨ ਕੀਤੇ, ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ। ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾਲ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਇਆ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ ਰੁਕਦਾ ਹੀ ਨਹੀਂ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ, ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ, ਮਹਾਰਾਜ ਇਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ, ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸ੍ਰੀ ਤੋ ਗੁਰੂ ਘਰ ਵਿੱਚ ਪ੍ਰੈਕਟੀਕਲ ਜੀਵਨ, ਇਸ ਵਾਸਤੇ ਕੱਲ ਨਹੀਂ ਸੀ
ਤੋਂ ਬਾਬੇ ਨੇ ਮਹਾਨ ਕਾਲਨਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਸ਼ੋ ਬਨ ਆਈ। ਭਾਈ ਸਾਹਿਬ ਜੀ ਕਹਿੰਦੇ, ਬਾਬਾ ਪੈਂਦਾ ਸੱਚਖੰਡ, ਨਾਉ ਨਿਤ ਨਾਮ ਗਰੀਬੀ ਪਰ। ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ। ਫਿਰ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਨੀ ਹੈ, ਕਈ ਗੁਰਪ੍ਰਸਾਦ ਤੱਕ ਪੜ੍ਹਦੇ। ਬਾਬਾ ਜੀ ਵਚਨ ਕਰਦੇ ਸਨ, ਗੁਰਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ। ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਬਚਨ ਕਰਦੇ ਸਨ, ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ, ਉਹ ਨਾਮ ਹੀ ਅਧੂਰਾ ਹੈ ਆਖੋ ਸ੍ਰੀ ਵਰਗੇ, ਕਿਉਂਕਿ ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ। ਆਓ ਪਿਆਰੀ ਸਾਸ, ਆ ਵੱਡਿਆ ਭਾਗਾਂ ਵਾਲੇ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਛੁੜ ਕੇ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਤੇ ਰਾਤ ਨੂੰ ਵੀ ਆ ਕੇ ਛੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ ਆਖੋ ਸ੍ਰੀ, ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲਦੀ, ਜੇ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰਦੇ, ਆਪ ਜੀ ਨੇ ਕਮਾਈ ਕੀਤੀ ਹੈ, ਗੁਰੂ ਨੂੰ ਸੁਣਿਆ ਵੀ ਹੈ, ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਛ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ, ਸੁਣੀਏ, ਮਨ ਰੱਖੀਏ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਜੋ ਕੁਛ ਸੁਣਿਆ ਹੈ ਉਹਦੀ ਕਮਾਈ ਕਰਨੀ। ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ। ਕੱਲੇ ਆਏ ਆ, ਕਿਤੇ ਕੱਲਿਆਂ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰਿਆ। ਪਹਿਲੀ ਪੌੜੀ ਇਹ ਮਹਾਂਮੰਤ। ਬਾਬਾ ਜੀ ਵਚਨ ਕਰਦੇ ਸਨ, ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ, ਘਰ ਚ ਹੀ ਬਹਿ ਕੇ। ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਜੇ ਸੁਖਮਨੀ ਸਾਹਿਬ ਪੜ੍ਹਨੀ ਹੈ ਸਨਮੁਖ, ਬਾਬਾ ਜੀ ਬਚਨ ਕਰਦੇ ਸਨ, ਅੰਮ੍ਰਿਤ ਵੇਲੇ ਜਿਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਆਉਂਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਪੈਂਦੀਆਂ, ਏਡਾ ਪਾਪ ਕਰਦੇ, ਏਡੀ ਭੁੱਲ ਕਰਦੇ। ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤਨੇਮ, ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ, ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ ਫਿਰ ਜੋ ਨਿਤਨੇਮ ਕਰਾਂਗੇ, ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ ਹੈ, ਉਹ ਹਾਜ਼ਰੀ ਪ੍ਰਵਾਨ ਹੋਵੇਗੀ। ਤੋ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਓਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤੋ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ
ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਹਰ ਲੈ ਸੁਖਾਂ ਦੀ ਦਾਤ ਮਿਲੇ ਉਹ ਨਾਲ ਹੀ ਜੋ ਕੁਛ ਗੁਰੂ ਨਾਨਕ ਦਾ ਦਾਸ ਨਾ ਮੈਂ ਸੰਤ ਨਾ ਕੋਈ ਮਹਾਂਪੁਰਸ਼ ਮੈਂ ਤਾਂ ਗੁਰੂ ਕਾ ਕੀਰਤਨੀ ਹਾਂ ਸ਼ਬਦ ਦੀ ਦਾਤ ਗੁਰੂ ਨੇ ਬਖਸ਼ੀ ਹੈ ਸ਼ਬਦ ਦਾ ਆਸਰਾ ਲੈ ਕੇ ਤਕਰੀਬਨ 50 ਸਾਲਾਂ ਤੋਂ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ ਹਾਂ ਫਿਰ ਸੰਗਤਾਂ ਨੇ ਅਤਿਅੰਤ ਪਿਆਰ ਕੀਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਨੇ ਕੋਠੀਆਂ ਕਾਰਾਂ ਸਭ ਕੁਝ ਬਖਸ਼ੀਆਂ ਪਰ ਇਹ ਬਖਸ਼ਿਸ਼ ਕਿਸ ਦੀ ਹੈ ਗੁਰੂ ਕੇ ਸ਼ਬਦ ਦੀ ਹੈ ਤੋ ਗੁਰੂ ਕਾ ਕੀਰਤਨੀਆਂ ਜਾਣ ਕੇ ਜੋ ਕੁਛ ਆਪ ਜੀ ਨੇ ਪਿਆਰ ਕੀਤਾ ਹੈ ਉਹਦੇ ਬਦਲੇ ਮੇਰੇ ਕੋਲ ਕੁਛ ਨਹੀਂ ਜੋ ਮੈਂ ਤੁਹਾਨੂੰ ਦੇ ਅਰਦਾਸ ਕਰਦਾ ਹਾਂ ਵਾਹਿਗੁਰੂ ਤੁਹਾਡੀ ਕਾਲਨਾ ਸਫਲ ਕਰੇ ਤੁਸੀਂ ਵੀ ਮੇਰੇ ਵਾਸਤੇ ਅਰਦਾਸ ਕਰੇ ਅਜੇ ਦਿਹੋ ਸਜਣ ਆਸੀਸੜੀਆਂ ਜੋ ਹੋਏ ਸਾਹਿਬ ਸਿਓ ਮੇਲ ਹੁਲ ਚੁੱਕ ਦੀ ਖੇਵਾ ਆਹ ਹੁਣ ਸੁਲਤਾਨਪੁਰ ਬਾਬੇ ਦੇ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਕੀ ਪੜ ਰਹੀਆਂ

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸ਼ੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾ ਬਖਸ਼ੋ ਆਪਣੇ ਚਰਨਾਂ ਦਾ ਵਧੀਕ ਤੋਂ ਵਧੀਕ ਪਿਆਰ

ਸ਼ਾਸਨ ਜੀ ਸੇਵਕ ਇੱਥੇ ਆਏ ਹਨ, ਸੰਗਤਾਂ ਦਾ ਅਤਿਅੰਤ ਪਿਆਰ ਤੋਂ ਨਾਲ ਗਿਆਨੀ ਬਲਦੇਵ ਸਿੰਘ ਜੀ ਮੇਰੇ ਬਰਖੁਰਦਾਰ ਵੀ ਹਨ ਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਕਿ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਤਾਂ ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿੱਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋਂ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ, ਗਿਆਨੀ ਜੀ ਹੋਰਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਤਾਂ ਇਹ ਵੀ ਇਹਨਾਂ ਦਾ ਪਿਆਰ ਹੈ। ਹੁਣ ਅਰਦਾਸ ਹੋਵੇਗੀ, ਤਾਂ ਮੈਂ ਬੇਨਤੀ ਕਰਾਂਗਾ ਵੀ ਗੁਰੂ ਸਾਹਿਬ ਆਪਣੇ ਸੁੱਖ ਸਥਾਨ ਤੇ ਪਹੁੰਚਾ ਕੇ, ਤਾਂ ਕੋਈ ਵੀ ਮਾਈ ਭਾਈ ਜਾਣ ਦੀ ਖੇਚਲ ਨਾ ਕਰੇ, ਸਾਰਿਆਂ ਨੇ ਸੇਵਕਾਂ ਦੀ ਇਹ ਸੇਵਾ ਪ੍ਰਵਾਨ ਕਰਨੀ ਆਸ ਕਰ

ਪੁਰਾਣਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔਰ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ, ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ, ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤ ਜੀ ਸਹਾਇ ਵਾਰ, ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਤ ਸਿਮਰ ਕਾ ਗੁਰ ਨਾਨਕ ਲੈਣ ਧਿਆਇ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸਵਾਸ

ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ।

सहसे जियो मनी रहे कित संयम तोता जाए कित संयम तोता जाए।

ਨਾਰੇ ਛੱਡਦੇ ਸਨ ਤੇ ਜੰਗ ਵਿੱਚ ਜਾਂਦੇ ਸਨ। ਉਹ ਸਮਾਂ ਯਾਦ ਕਰੋ, ਪੁਰਾਤਨ ਸਮਾਂ, ਕਿ ਸਿੰਘ ਕਿਸ ਤਰ੍ਹਾਂ ਜਕਾਰੇ ਛੱਡਦੇ ਸਨ, ਸ਼ਸਤਰੀ ਕਰਦੇ ਜਕਾਰੇ। ਤੇ ਆਓ, ਬੜੇ ਪਿਆਰ ਦੇ ਬੀਬੀਆਂ ਦੇ ਚਰਨਾਂ ਚ ਬੇਨਤੀ ਹੈ, ਗੁਰਮੁਖਾਂ ਦੇ ਚਰਨਾਂ ਚ ਬੇਨਤੀ, ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਆਓ, ਸਾਡੇ ਨਾਲ ਸਾਥ ਦੇ ਕੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਵਜਾਉਣੇ ਹਨ। ਸਤਸੰਗ ਜੀ, ਬਹੁਤ ਸਾਰੀਆਂ ਫਰਮਾਇਸ਼ਾਂ, ਬਹੁਤ ਸਾਰੀਆਂ ਮੰਗਾਂ ਆਪ ਜੀ ਦੀਆਂ ਹੈ, ਉਹ ਫਿਰ ਆਪ ਜੀ ਨੂੰ ਕਿਤੇ ਫਿਰ ਸਰਵ ਕਰਾਵਾਂਗੇ। ਜਿਸ ਤਰ੍ਹਾਂ ਕਿ ਕੋਈ ਚਤਰੰਗ ਹੈ ਜਾਂ ਹੋਰ ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸਰਵ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਬਾਂਝੀ ਨਾ ਰਹੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਚ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਜਕਾਰੇ ਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ, ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ। ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸਰਵਣ ਕਰਨੀਆਂ ਹਨ। ਪੰਕਤੀ ਸਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ ਹੈ। ਆਹ ਬੜੇ

ਧੰਨਵਾਦ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਣੀ। ਹੁਣ ਅਨੰਦ ਸਾਹਿਬ ਦਾ ਪਾਠ ਸ਼ਰਮ ਕਰਨਾ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਤੇ ਮੰਗਾਂ ਤੇ ਬਹੁਤ ਨੇ, ਸ਼ਬਦ ਬਹੁਤ ਨੇ, ਬਾਣੀ ਬਹੁਤ ਹੈ, ਸਾਰੀ ਰਾਤ ਗਾਉਂਦੇ ਰਹੀਏ ਤੇ ਤਾਂ ਵੀ ਅਸੀਂ ਉਸਦੀ ਸ਼ਿਫਤ ਨਹੀਂ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਰ ਦੀਪ ਸਭੈ ਕਰਕੇ ਅਰ ਸਾਧ ਸਮੁੰਦਰ ਕੀ ਮਸ ਕਹਿ ਕਾਟ ਬਨਸੀ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੂੰ ਸਾਰਸਤੀ ਬਕਤਾ ਕਰਕੇ ਅਰ ਸਾਧ ਸਾਰਸਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾ ਬਿਨਤੀ ਨੰ ਨਾ ਤਉ ਤੁਮ ਕੋ ਪ੍ਰਭ ਨੈਕ ਰਜਾਏ ਹੂੰ। ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ ਆਪ ਜੀ ਨੂੰ, ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਕੀਰਤਨ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ, ਪਰ ਨਹੀਂ, ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ। ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ, ਕੀਰਤਨ ਕਰਦੇ ਹਾਂ ਤੇ ਸੁਣਦੇ ਵੀ ਹਾਂ, ਤੇ ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ, ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ। ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ, ਖੇੜੇ ਵਿੱਚ ਆ ਜਾਣਾ, ਆਨੰਦ ਆਉਣਾ ਚਾਹੀਦਾ ਹੈ। ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜ੍ਹਿਆ ਆਨੰਦ ਆ ਗਿਆ, ਹਾਂਜੀ। ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ, ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਹੀ ਗਾਇਨ ਕਰੀਏ। ਰਾਮਕਲੀ ਮਹੱਲਾ ਤੀਜਾ ਅਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਦਾਹਰਨ ਹੈ, ਆਪ ਜੀ ਨੇ ਬੜੇ ਪਿਆਰ ਨਾਲ ਆਸਰ

0: ਕੋਈ 35 ਮਿੰਟ ਕੀਰਤਨ ਫਿਰ ਹੋ ਗਿਆ ਹੈ, 12 ਵਜੇ ਆਰੰਭ ਕੀਤਾ ਜੀ, ਨਾ ਦਸਾਂ ਨੂੰ ਪਤਾ ਲੱਗਾ ਹੈ, ਕਿਉਂਕਿ ਗੁਣ ਗਾਉਂਦਿਆਂ ਉਸਤਤ ਕਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਅਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਚਲ ਕੀਤੀ ਹੈ। ਪ੍ਰਸ਼ਾਸਨ ਦੀ ਆਪ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਫੁੱਲਾਂ ਚੁੱਕਾਂ ਮੁਆਫ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਵਿੱਚ ਸਮੁੱਚੀ ਮੁਆਫ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁੱਧ ਅਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ।

ਬੜੀ ਸਭ ਕੋ ਆਖਿਆ ਆਪਣਾ ਜਿਸ ਨਾ ਈ ਸੋਚਣ ਕੱਢੀਐ ਕਿਤਾ ਪੋ ਆਪਣਾ ਪੇ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਤਗਰ ਭੰਡੀਐ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਬੁਝੀਐ।

ਪੌੜੀ ਚਾਕਰ ਲੱਗੇ ਚਾਕਰੀ ਜਿ ਚੱਲੇ ਖਸਮੇ ਪਾਏ, ਹੁਰਮਤਿ ਸਨੋਗਲੀ ਵਬ ਜੋ ਬਿਦੁਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰਤ ਨਰ ਪਾਏ, ਵਜੋ ਗਵਾਏ ਗਲਾ ਮੋਹਿ ਮੁਪਾਣਾ ਖਾਏ, ਜਿਸਦਾ ਦਿੱਤਾ

ਬਿਸਰੇ ਜੇ ਘਾਲ ਨ ਪਾਈ ਸੋ ਕਿਉਂ ਬਿਸਰੇ ਜੇ ਕਿਆ ਜਾਣੇ ਸੋ ਕਿਉਂ ਬਿਸਰੇ ਇਨ ਸਭ ਕਿਚਰੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ ਗੁਰਪ੍ਰਸਾਦ ਕੋ ਬਿਰਲਾ ਲਕੇ ਸੋ ਕਿਉਂ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ।